ਇਹ ਹਵਾ ਮਰਦੀ ਸੂਰਜ ਮਰਦਾ ਮਰਦਾ ਤੇ ਜੱਗ ਮਰਦਾ ਇਹ ਹਵਾ ਮਰਦੀ ਸੂਰਜ ਮਰਦਾ ਮਰਦਾ ਤੇ ਜੱਗ ਮਰਦਾ ਵੇ ਜੇ ਕਸਮਾਂ ਖਾਣਾ ਮਰਦਾ ਕੋਈ ਫੇ ਸਭ ਤੋਂ ਪਹਿਲਾਂ ਰੱਬ ਮਰਦਾ ਫੇ ਸਭ ਤੋਂ ਪਹਿਲਾਂ